ਜੀ ਹਾਂ ਕੁੰਡੀ ਅੜਦੀ ਰਹਿੰਦੀ ਹੈ ਕਈ ਦਫ਼ਾ ਜੋ ਇਹ ਲਿਰਿਕਸ ਹੋਤੇ ਹੈ ਇਹ ਕੰਪਿਊਟਰ ਵੀ ਉਸਕੇ ਸਾਥ ਸਾਥ ਆਪਣਾ ਸਾਥ ਦੇ ਹੈਵ ਟੀਮਡ ਅਪ ਦ ਲਿਰਿਕਸ ਐਂਡ ਦ ਕੰਪਿਊਟਰ ਹੈਵ ਟੀਮਡ ਅਪ ਦੋਨੋਂ ਕੇ ਦੋਨੋਂ ਥੋੜ੍ਹਾ ਅਟਕ ਰਹੇ ਥੇ ਗਾਣੇ ਮੈਂ ਆਈ ਕੁਡ ਅੰਡਰਸਟੈਂਡ ਮੈਂ ਕਹਿੰਦਾ ਕਿਆ ਹੋ ਗਿਆ ਕੰਪਿਊਟਰ ਮਹਾਰਾਜ ਇਸਮੇ ਆਪਣਾ ਕੋਈ ਫਾਲਟ ਨਹੀਂ ਹੈ ਮੈਂ ਤਾਂ ਦੂਰ ਸੇ ਬਿਲਕੁਲ ਆਪਕੋ ਨਿਹਾਰ ਰਹਾ ਥਾ ਨਾ ਆਈ ਸਵਿਚ ਟੂ ਦ ਨੈਕਸਟ ਕੰਪਿਊਟਰ ਲੈਟਸ ਸੀ ਦੋਨੋਂ ਵੈਸੇ ਭਾਈ ਹੈ ਔਰ ਦੋਨੋਂ ਨੇ ਕਾਫੀ ਇੱਜ਼ਤ ਕਮਾਈ ਹੈ ਤੋ ਕੰਪਿਊਟਰ ਮਹਾਰਾਜ ਅਬ ਆਪਕੀ ਇੱਜ਼ਤ ਆਪਕੇ ਹਾਥ ਮੇ ਆਪਣੇ ਕੋਈ ਨਹੀਂ ਘਾਈ ਹੈ ਮਤਲਬ ਜਲਦਬਾਜ਼ੀ ਨਹੀਂ ਹੈ ਅਰੇ ਇਹ ਸ਼ਬਦ ਹਮਨੇ ਉਠਾ ਲਿਆ ਕਹੀਂ ਸੇ ਖੈਰ ਆਪ ਇਹ ਤੋ ਜਾਣਤੇ ਹੀ ਹੈ ਕਾਰਜਕ੍ਰਮ ਬੜਾ ਖਾਸ ਹੈ ਜਿਸੇ ਕਹਤੇ ਹੈ ਅਲਫਾ ਜੈਨ ਔਰ ਇਹ ਬਾਤ ਤੋ ਹੈ ਕਿ ਇਹ ਪੂਰਾ ਅਗਸਤ ਕਾ ਮਹੀਨਾ ਹੀ ਬੜਾ ਖਾਸ ਹੈ ਔਰ ਖਾਸ ਹੈ ਦਿਵਸ ਸਵਤੰਤਰਤਾ ਕਾ 15 ਅਗਸਤ ਜੋ ਬਹੁਤ ਪਾਸ ਹੈ ਬਸ 7-8 ਦਿਨ ਮੇ ਹਮ 15 ਅਗਸਤ ਕਾ ਆਪਣਾ ਤਿਉਹਾਰ ਮਨਾਨੇ ਜਾ ਰਹੇ ਹੈ ਔਰ ਆਪਣੇ ਸਾਰੇ ਵੀਰ ਸੈਨਿਕ ਜਵਾਨ ਜਿਨ੍ਹੋਂਨੇ ਵੀ ਹਮਾਰੀ ਸਵਤੰਤਰਤਾ ਕੋ ਹਮੇ ਦਿਲਾਇਆ ਹੈ ਇਸੇ ਹਮਨੇ ਕਮਾਇਆ ਹੈ ਉਨਕੇ ਲੀਏ ਹਮ ਕਹਤੇ ਹੈ ਹਮਾਰੀ ਤਰਫ ਸੇ ਸਦੈਵ ਸਦੈਵ ਸਲਾਮ।